ਕਾਸਰ ਸੋਚਾ ਦਾਤਾ ਕਰਤਾ ਤੁਸੀਂ ਦੇਵੇ ਕਿਰਪਾ ਤੁਜਾ ਸਾਥੇ ਜਲਾ ਕਰੋ ਸਵਾਓ ਕਾਸਰ ਜਿਸੋ ਚਾਓ।

ਚਾਲਿਆ ਆਉਣ ਪੰਜ ਵਿਆਹ ਨੂੰ ਕਾਲੇ ਦੁੱਧ ਚਾਲਿਆ

ਸਾਨੂੰ ਹੋਈ ਪਾਉਂਦੀ ਜਾਣਾ।

ਨਾ ਪੱਲੇ ਨਾ।

जब जीवन बताता है।

ਸਤਨਾ ਜਾਣੀ ਮਨ ਕੀ ਅੰਗਾਇਆ।

ਗੁਪਤ ਗਾਉਂਦੇ ਨਾਨਕਰਮਾ ਬਾਹੇ ਦਰ ਤੋ ਨਾ ਲੈਣੀ ਪਾਉਂਦੇ ਇੱਕ ਮੋਲਾ ਬੁੱਝਣ ਆਪਣਾ ਅਣਸੌਦਾ ਆਪਣਾ ਦੇ ਹੌਸਾ ਡਿਕਾ ਨਹੀਂ ਜਾ ਤੋ ਸਮਝਾ ਸੁਦਾਈ ਦੇ ਮੰਗਵਾਈ।

ਇਕਲਾ ਨੂੰ ਤੂੰ ਮੈਂ ਲੈ ਤਾ ਆਪ ਦੁਰਫਾਇਆ ਤੂੰ ਕਿਰਪਾ ਤੇ ਜਾਣਿਆ ਜਿਸ ਸਦਾ ਬਜਾਇਆ ਸਹਿਜੇ ਹੀ।

ਨਾ ਮਾਰੀਏ, ਜਿਹਾ ਕਾਲੇ ਕਾਲਾ ਤੇ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਗਿਆ ਹਾਰੀਏ, ਪੜਿਆ ਤਿਉਂ ਵਿਚਾਰ ਗਿਰਚਾਈਏ, ਮੋਚਰੇ ਸੁਖੇ ਮਾਰੀਏ, ਮੋਚਰੇ ਸੁਖੇ ਮਾਰੀਏ।

ਪੰਜਾ ਤੋਂ ਸਾਰਨਾ ਮਾਰੀਏ ਜਿਹਾ ਕਾਲੇ ਕਾਲਾ ਤੇ ਉਹਨਾਂ ਪੁਚਾਰੀਏ ਐਸੀ ਕਲਾ ਨਾ ਖੇੜੀ ਦਰਗੇ ਗਿਆ ਹਾਰੀਏ ਪੜਿਆ ਤੇ ਉਹਨੀਆਂ ਵਿਚਾਰ ਗਿਰਚਾਰੀਏ ਮੋਚਰੇ ਸੋਗੇ ਮਾਰੀਏ ਮੋਚਰੇ ਸੋਗੇ ਮਾਰੀਏ।

ਸਜ ਰਸ ਮੋਕਾ ਤਨ ਤੇ ਰਖਵਾਹੋ ਜੋ ਕਿ ਰੱਖ ਤੇ ਕਾ

ਵਸਣ ਛੋੜ ਦੀ ਜਨਗਰ ਦੇ ਵਿੱਚ ਜਾ ਰਿਹਾ, ਸਤੂ ਹਰ ਬੈਠਾ ਜਾ ਰਿਹਾ।

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਚ ਹਾਜ਼ਰ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿਚੋਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਨੇ ਮਾਤਾਵਾਂ ਬੀਬੀਆਂ ਨੇ ਕੀਰਤਨ ਭੇਟ ਬੇਅੰਤ ਮਾਇਆ ਹਾਜ਼ਰ ਕੀਤੀ ਅੰਤਰਜਾਮੀ ਪਾਤਸ਼ਾਹ ਹਾਜ਼ਰੀ ਦਰ ਕਬੂਲ ਕਰਨੀ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਰੀਬਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਇਸ ਆਸ਼ਰਮ ਚ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਬੀਬੀਆਂ ਨੇ ਬਾਣੀ ਸਤਿਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਕੀਰਤਨ ਭੇਟ ਬੇਅੰਤ ਮਾਇਆ ਹਾਜ਼ਰ ਕੀਤੀ। ਗਰੀਬਨਵਾਜ ਪਾਤਸ਼ਾਹ ਹਾਜ਼ਰੀ ਦਰ ਕਬੂਲ ਕਰਨੀ ਦਰੋ ਕਰੋ ਨਾਮ ਦੀ।

ਸੋਹੀ ਮਹੱਲਾ ਪੰਜਵਾਂ ਵੈਨ ਯੂ ਸਟੈਂਡ ਓਵਰ ਓਵਰ ਹੈਡਸ ਓ ਲਾਰਡ ਐਂਡ ਮਾਸਟਰ ਹਾਊ ਕੈਨ ਵੀ ਸਫਰ ਇਨ ਪੇਨ ਦ ਮੋਰਟਲ ਬੀਇੰਗ ਡਜ਼ ਨਾਟ ਨੋ ਹਾਊ ਟੂ ਚੈਂਟ ਯੂਰ ਨੇਮ ਹੀ ਇਜ਼ ਇੰਟੋਕਸੀਕੇਟਿਡ ਵਿਦ ਦ ਵਾਈਨ ਆਫ ਮਾਇਆ ਐਂਡ ਦ ਥਾਟ ਆਫ ਡੈਥ ਡਜ਼ ਨਾਟ ਈਵਨ ਐਂਟਰ ਹਿਜ਼ ਮਾਇੰਡ ਓ ਮਾਈ ਸੋਵਰਨ ਲਾਰਡ You belong to the saints and the saints belong to you. Your servant is not afraid of anything. The messenger of death cannot even approach him. Pause. Those who are attuned to your love, O my Lord and Master, are released from the pains of birth and death. No one can erase your blessings. The true Guru has given me this assurance. Those who meditate On the name of the Lord, obtain the fruits of peace. 24 hours a day, they worship and adore you. In your sanctuary, with your support, they subdue the 5 villains, Kaam, Krodh, Lobh, Moh, Ahankar. I know nothing about wisdom, meditation and good deeds. I know nothing about your excellence. Guru Nanak is the greatest of all. He saved my honor. In this dark age of

ਰਾਗ ਬਿਹਾਗੜਾ ਰਾਤੀ ਗਾਏ ਜਾਣ ਵਾਲੇ ਰਾਗਾਂ ਵਿੱਚੋਂ ਬਿਹਾਗੜਾ ਬੜਾ ਮਧੁਰ ਅਤੇ ਪ੍ਰਭਾਵਸ਼ਾਲੀ ਰਾਗ ਹੈ। ਬਿਹਾਗੜਾ ਵਿਯੋਗ ਉਠਾਉਂਦਾ ਹੈ। ਵਿਯੋਗ ਨੂੰ ਗੁਰੂ ਦਾ ਹੋ ਮਰਦਾਨਾ ਬਣ ਦੂਰ ਕਰਨਾ ਹੈ। ਮਰਦਾਨਾ ਬਣਨਾ ਸ਼ਬਦ ਵਿੱਚ ਰੱਤੇ ਹੋਣਾ ਹੈ। ਰਾਗ ਵਿਹਾਗ ਦੇ ਚਲਨ ਵਿੱਚ ਥੋੜਾ ਬਹੁਤਾ ਪਰਿਵਰਤਨ ਕਰਕੇ ਇਸ ਰਾਗ ਦਾ ਸਰੂਪ ਨਿਸ਼ਚਿਤ ਕੀਤਾ ਗਿਆ ਹੈ। ਪੰਜਾਬੀ ਵਿਹਾਗੜੇ ਵਿੱਚ ਬਿਲਾਵਲ ਅੰਗ ਹੋਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਹੈ। ਇਸ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਰਿਸ਼ਵ ਅਤੇ ਦੈਵਤ ਵਰਜਿਤ ਹਨ। ਬਾਦੀ ਮੱਧਮ ਅਤੇ ਸੰਵਾਦੀ ਸ਼ਡਜ ਹੈ। ਗਾਇਨ ਸਮਾਂ ਰਾਤ ਦਾ ਦੂਜਾ ਪਹਿਰ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਦੀ ਤੁਕ ਅਤ ਪ੍ਰੀਤਮ ਮਨ ਮੋਹਨਾ ਘੱਟ ਸੋਹਨਾ ਪ੍ਰਾਣ ਅਧਾਰਾ ਰਾਮ। ਇਸ ਨੂੰ ਗਾ ਰਹੇ ਹਨ ਬੀਬੀ ਗੀਤਾ ਕੌਰ ਪੈਂਟਲ ਜੀ। ਅਤੇ ਦੂਜਾ ਸ਼ਬਦ ਜਿਸ ਦਾ ਕੀਰਤਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਤੁਕ ਹੈ ਹਰ ਕੀ ਗਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਚ ਹਰੇ ਅਰ ਬਹੁ ਲੋਕ ਸਿਆਣੇ। ਰਚਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ। ਪਹਿਲਾ ਸ਼ਬਦ ਸਰਵਣ ਕਰੋ ਅਤ ਪ੍ਰੀਤਮ ਮਨ ਮੋਹਨਾ।

ਖੁਦਾ ਦੇ ਪਿਆਰ ਵਿੱਚ ਉਸ ਸਾਈਂ ਦੀ ਪ੍ਰਾਪਤੀ ਵਾਸਤੇ ਫਰੀਦ ਨੇ 12 ਸਾਲ ਦਰਖਤਾਂ ਦੇ ਪੱਤੇ ਧੂਹ ਕੇ ਖਾਧੇ। ਉਸ ਰੱਬ ਨੂੰ ਮਿਲਣ ਵਾਸਤੇ, ਜਿਸ ਰੱਬ ਦੀ ਪ੍ਰਾਪਤੀ ਵਾਸਤੇ ਅੱਜ ਕੱਲ੍ਹ ਦੀ ਦੁਨੀਆ ਗੱਲਾਂ ਨਾਲ ਗਿਆਨ ਚਾਹੁੰਦੀ ਹੈ, 12 ਸਾਲ ਦਰਖਤਾਂ ਦੇ ਪੱਤੇ ਜੰਗਲ ਵਿੱਚ ਰਹਿ ਕੇ 12 ਸਾਲਾਂ ਤੋਂ ਬਾਅਦ ਫਰੀਦ ਘਰ ਆਇਆ। ਫਰੀਦ ਦੀ ਮਾਤਾ ਜੋ ਪ੍ਰਾਪਤੀ ਵਾਲੀ ਸੀ, ਜਿਸ ਦੇ ਅੰਦਰ ਇਹ ਲਗਨ ਸੀ ਕਿ ਮੇਰਾ ਪੁੱਤਰ ਵੀ ਖੁਦਾ ਪ੍ਰਸਤ ਬਣ ਜਾਏ, ਭਗਤ। ਉਹ ਜਨਨੀ ਸੁਭਾਗਯ ਹੈ, ਉਹ ਮਾਤਾ ਧਨ ਹੈ ਜਿਸ ਦੇ ਅੰਦਰ ਇਹ ਸ਼ੁਭ ਇੱਛਾਵਾਂ ਹਨ ਕਿ ਮੇਰੇ ਬੱਚੇ ਗੁਰਮੁਖ ਬਣ। ਗੁਰਮੁਖ ਬਣਾਉਣ ਵਾਸਤੇ ਹਰ ਤਰ੍ਹਾਂ ਦਾ ਸਾਧਨ, ਬਾਣੀ ਨਾਲ ਜੋੜਨਾ, ਸਤਸੰਗ ਨਾਲ ਜੋੜਨਾ, ਸਿਮਰਨ ਵਿੱਚ ਜੋੜਨਾ, ਅੰਮ੍ਰਿਤ ਵੇਲੇ ਜਗਾਉਣਾ, ਇਹ ਸਾਰੀਆਂ ਕੋਸ਼ਿਸ਼ਾਂ ਹਨ ਮਾਤਾ ਪਿਤਾ ਦੀ। ਬੱਚੇ ਦਾ ਪਹਿਲਾਂ ਗੁਰੂ ਹੀ ਮਾਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਪਰਮੇਸ਼ਵਰ ਪਿੱਛੇ ਗੁਰੂ। ਉਹ ਜਨਨੀ ਧੰਨ ਹੈ ਜਿਸਨੇ ਆਪਣੇ ਬੱਚੇ ਨੂੰ ਜਨਮ ਦੇ ਕੇ ਤੇ ਉਸਨੂੰ ਸੁਚੱਜਾ ਜੀਵਨ ਵੀ ਦਿੱਤਾ ਹੈ, ਨੇਕ ਜੀਵਨ ਵੀ ਦਿੱਤਾ ਹੈ। ਪ੍ਰਾਤਨ ਸਮੇਂ ਵਿੱਚ ਰਾਤ ਨੂੰ ਸੌਣ ਲੱਗੇ ਹਾਂ, ਮਾਂ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਸਿੱਖਾਂ ਦਾ ਜੀਵਨ ਸੁਣਾਉਂਦੀ ਸੀ, ਗੁਰੂ ਦੇ ਉਪਕਾਰ ਸੁਣਾਉਂਦੀ ਸੀ। ਬੱਚਿਓ, ਆਪਾਂ ਵੀ ਗੁਰੂ ਕੇ ਸਿੱਖ ਹਾਂ, ਪਰ ਗੁਰਸਿੱਖਾਂ ਨੇ ਇਸ ਤਰ੍ਹਾਂ ਦੀਆਂ ਕਾਲਨਾ ਕਾਲੀਆਂ, ਕੇਸਾਂ ਦੀ ਬੇਦਬੀ ਨਹੀਂ ਕੀਤੀ। ਭਾਈ ਤਾਰੂ ਸਿੰਘ ਵਰਗਿਆਂ ਨੇ ਆਪਣੀ ਖੋਪਰੀ ਉਤਰਵਾ ਦਿੱਤੀ ਇਤਾਦਕ। ਸਾਖੀਆਂ ਗੁਰਸਿੱਖਾਂ ਦੀਆਂ ਸੁਣ ਕੇ ਬੱਚਿਆਂ ਦੇ ਮਨ ਦੇ ਵਿੱਚ ਸਿੱਖੀ ਸਪਿਰਿਟ ਆ ਜਾਂਦੀ, ਸਿੱਖੀ ਜਜ਼ਬਾਤ ਆ ਜਾਂਦੇ। ਅੱਜ ਕੱਲ੍ਹ ਦੀ ਤਰ੍ਹਾਂ ਨਹੀਂ, ਸ਼ਾਮ ਪਈ ਤੇ ਤੁਰ ਪਏ ਸਹਿਨਮਾਨ ਕਲੱਬਾਂ ਵਿੱਚ, ਨਹੀਂ। ਗੁਰੂ ਕਾ ਸਿੱਖ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਹਰ ਕਰਮ ਦੇ ਵਿੱਚ ਉਹ ਗੁਰੂ ਨੂੰ ਅੰਗ ਸੰਗ ਸਮਝਦਾ ਹੋਇਆ ਗੁਰਮਤ ਅਨੁਸਾਰ ਚੱਲਦਾ ਹੈ। ਉਹ ਸਮਾਂ ਹੁੰਦਾ ਸੀ ਮਾਤਾ ਪਿਤਾ ਦੇ ਉਦਮ ਦੇ ਨਾਲ ਬੱਚੇ ਕਾਫੀ ਬਚਪਨ ਵਿੱਚ ਹੀ ਗੁਰ ਇਤਿਹਾਸ ਦੇ ਵਾਕਫਕਾਰ ਹੋ ਜਾਂਦੇ ਸਨ। ਗੁਰ ਇਤਿਹਾਸ ਸਵੇਰੇ ਉੱਠ ਕੇ ਜਪਜੀ ਸਾਹਿਬ ਦੇ ਗੁਟਕੇ ਪੁਰਾਤਨ ਗੁਰਸਿੱਖਾਂ ਦੇ ਘਰਾਂ ਵਿੱਚੋਂ ਮਿਲਦੇ ਸਨ। ਅੱਜ ਕੱਲ੍ਹ ਤਾਂ ਫਜ਼ੂਲ ਜੀਆਂ ਕਿਤਾਬਾਂ ਘਰਾਂ ਚੋਂ ਸਨ ਮਿਲਦੀਆਂ, ਭੈੜੇ ਫੋਟੋ ਜਿਨ੍ਹਾਂ ਨੂੰ ਵੇਖ ਕੇ ਮਨ ਚੰਚਲ ਬਣਦਾ, ਪਰ ਉਹ ਸਮਾਂ ਸੀ ਗੁਰਬਾਣੀ ਦੇ ਗੁਟਕੇ, ਗੁਰ ਇਤਿਹਾਸ ਦੀਆਂ ਪੁਸਤਕਾਂ ਮਿਲਦੀਆਂ ਸਨ ਜਿਸ ਨੂੰ ਬੱਚੇ ਪੜ੍ਹਦੇ ਸਨ, ਕਿਸੇ ਵੇਲੇ ਹੀ ਪੜ੍ਹ ਲੈਣ। ਉਹ ਫਰਜ਼ ਹੈ ਮਾਤਾ ਪਿਤਾ, ਜੇ ਜਨਨੀ ਚਾਹੁੰਦੀ ਹੈ ਨਾ ਮੇਰਾ ਪੁੱਤਰ ਗੁਰਮੁਖ ਬਣੇ, ਗੁਰੂ ਕਾ ਸਿੱਖ ਬਣੇ, ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਬਣੇ, ਤਾਂ ਬਚਪਨ ਚ ਹੀ ਉਸਨੇ ਉਸ ਪਾਸੇ ਲਗਾਉਣਾ। ਇੱਕੋ ਪੁੱਤਰ ਸੀ ਫਰੀਦ ਦੀ ਮਾਤਾ ਦਾ, ਰੱਬ ਨਾਲ ਜੋੜੇ, ਇਹ ਨਹੀਂ ਕਿ ਆ ਪੁੱਤਰ ਮੇਰੇ ਕੋਲ ਹੀ ਬੈਠਾ ਰਹੋ, ਨਹੀਂ। ਉਠ ਫਰੀਦਾ ਗਮਨ ਕਰ, ਦੁਨੀਆ ਵੇਖਣ ਜਾ, ਮਤ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ। 12 ਸਾਲ ਵਾਪਸ ਸੁਣਾ ਪੁੱਤਰ, ਰੱਬ ਮਿਲਿਆ ਮਾਂ ਨਹੀਂ ਮਿਲਿਆ,
کیویں بتائے 12 سال ماں درختاں دے پتے تو کی کھا کے پتیاں نو کھچیا درختاں دے پتیاں نو ہاں ماں روٹی نہیں کھائی تو فرید دی ماتا نے کیا بیٹا آ تیرے کیساں نو صاف کر دیا تو تیل لایا تے جس نے کنگا کرن لگی نا فرید دی ماتا ذرا کھچیا کیساں فرید دے نیتر بھار آئے ماں ڈاڈی پیڑ ہوندی ہے ڈاڈی درد ہوندی ماں نے تکیا پتر میں تیرے کیساں نو ذرا کھچیا ہے تینو اتنی درد ہوئی ہے جنہ درختاں دے پتے دھو دھو کے کھادے ہن کیا انہاں نو درد نہ ہوئی ہوئے گی آنکھوں سے انہاں نو درد نہیں ستویں پادشاہ کافی کھلا چولا پاندے سن ایک دن باغ وچ ٹہل رہے ہن چھویں پادشاہ بھی نال ہن تے چولے نال ایک پھل کھڑیا ہویا سی لگا تے ٹوٹ گیا پھل وال ویکھ کے سوچن لگے ڈالی نہ لگا ہویا کتنا سندر سی ٹوٹ گیا غلطی ہو گئی اس دن تو اتہاس وچ لکھیا ہے کہ میرے ستویں پادشاہ وہ جڑا چولا سی ہر ویلے پھڑی رکھتے سن خوش نہیں ہوئے پھڑکی رکھتی سگل بنسپت میں بے سنتر یہ مثال دیتی ہے سگل دودھ میں گھیا اونچ نیچ میں جوت سمانی گھٹ گھٹ ماد جلسل جلسل میل پوریا رویا وچ ون سوے گھٹ رام بولے من تے سٹ وچ پھر جنگلا ہن کی کیتا لکڑی دی روٹی گل چ پا لئی کوئی پوچھتا ہے فرید روٹی کہندا ہے کچھ کھادی ہے کچھ پلے بنی ہے جھوٹ نہیں بولدا جیڑی پہلے کھا لی پلے کی بنی ہے لکڑی دی اجے بھی رب 12 سال خوج پٹھا لٹکے شریر سک ہڈیاں دا ٹانچ کان تکیا میری خوراک شاید اتوں مل جائے سارے شریر تو کچھ نہیں ملے تن سکا پنجر تھیا تلیاں چونڈے کانک اجے سرب نہ بہڑیو دیکھ بندے دے پاک فرید اٹھا لٹکیا جس ویلے کان فرید دی اکھ ول جرت کیتی تو فرید دی آہ نکل گئی فرید رو کے کہندے کان

0: ਮੇਰੇ ਨੇਤਰਾਂ ਨੂੰ ਨਾ ਛੇ, ਮੇਰੀਆਂ ਅੱਖਾਂ ਨੂੰ ਕੁਝ ਨਾ ਆਖ ਕਾਂਗਾ, ਕਿਉਂਕਿ ਇਹਨਾਂ ਨੇਤਰਾਂ ਵਿੱਚ ਸਾਈ ਦੇ ਵੇਖਣ ਦੀ ਸਿੱਕ ਹੈ। ਹੋਰ ਸਾਰੇ ਸਰੀਰ ਨੂੰ ਬੇਚਕਾ, ਮੈਨੂੰ ਜ਼ਰਾ ਵੀ ਪਰਵਾਹ ਨਹੀਂ, ਜੋ ਬਣ ਜਾਂਦੇ ਨਾ ਡਰਾ, ਜੇ ਸੋ ਪ੍ਰੀਤ ਨਾ ਜਾਏ। ਇਹ ਨੇਤਰ ਪਿਆਰੇ ਦੀ ਇੰਤਜ਼ਾਰ ਪਏ ਕਰਦੇ ਨੇ, ਕਦ ਆਵੇਗਾ। ਇਤਨਾ ਸਮਾਂ ਬਿਤਾਇਆ, ਅਜੇ ਵੀ ਰੱਬ ਨਹੀਂ ਮਿਲਿਆ। ਪਿਆਰੀ ਸਾਧ ਸੰਗਤ, ਆਖੋ ਸਤਨਾਮ। ਮਾਯੂਸ ਹੋ ਕੇ ਬਾਹਰ ਫਰੀਦ ਇੱਕ ਦਰਖਤ ਦੇ ਹੇਠਾਂ ਬੈਠ ਗਿਆ। ਦਰਖਤ ਦੇ ਉੱਤੇ ਪੰਛੀ ਚਿੜੀਆਂ ਬੋਲ ਰਹੀਆਂ। ਫਰੀਦ ਨੇ ਤੱਕਿਆ, ਪੰਛੀ ਰੌਲਾ ਪਾ ਰਹੇ ਹਨ, ਚਿੜੀਆਂ ਬੋਲਦੀਆਂ ਹਨ, ਮੇਰੀ ਬੰਦਗੀ ਦੇ ਵਿੱਚ ਖਲਲ ਪਾ ਰਹੀ। ਅੰਦਰ ਗੁੱਸਾ ਆ ਗਿਆ, ਤਲਖੀ ਆਈ, ਤੱਕਿਆ ਤੇ ਕਿਹਾ, ਚਿੜੀਓ ਤੁਸੀਂ ਮਰ ਕਿਉਂ ਨਹੀਂ ਜਾਂਦੀਆਂ? ਕਹਿਣ ਦੀ ਦੇਰੀ ਸੀ, ਸਾਰੀਆਂ ਚਿੜੀਆਂ ਦਰਖਤ ਤੋਂ ਡਿੱਗ ਪਈਆਂ ਤੇ ਧਰਤੀ ਤੇ ਤੜਫਣ ਲੱਗੀ। ਇਹ ਤਾਂ ਸੱਚਮੁੱਚ ਹੀ ਮਰ ਗਈਆਂ, ਤੜਫ ਗਈਆਂ। ਦਿਲ ਚ ਦਰਦ ਆ ਗਿਆ, ਕਿਉਂਕਿ ਸਿਮਰਨ ਕਰਨ ਵਾਲੇ ਦਾ ਜਿਹੜਾ ਮਨ ਹੁੰਦਾ ਹੈ ਉਹ ਬੜਾ ਕੋਮਲ ਹੁੰਦਾ ਹੈ। ਦੁਖੀਆਂ ਨੂੰ ਵੇਖ ਕੇ ਦੁਖੀ ਤੇ ਸੁਖੀਆਂ ਨੂੰ ਵੇਖ ਕੇ ਮਾਲਕ ਦਾ ਸ਼ੁਕਰ। ਮਨ ਬੜਾ ਨਰਮ ਹੁੰਦਾ। ਫਰੀਦ ਨੇ ਠੰਡਾ ਸਾਹ ਲਿਆ, ਉਹ ਪਾਪੀ ਮਨ, ਤੂੰ ਵੀ ਪੰਛੀ ਤੇ ਇਹ ਵੀ ਪੰਛੀ, ਇਹਨਾਂ ਨੇ ਤੇਰਾ ਕੀ ਵਿਗਾੜਿਆ? ਵਿਚਾਰੀਆਂ ਤੜਫ ਰਹੀਆਂ ਹਨ, ਦਰਦ ਆਇਆ, ਬਚਨ ਕੀਤਾ, ਚਿੜੀਓ ਉੱਡ ਜਾਓ। ਕਹਿਣ ਦੀ ਦੇਰੀ ਸੀ, ਸਾਰੀਆਂ ਚਿੜੀਆਂ ਉੱਡ ਗਈਆਂ। ਮੇਰੇ ਵਿੱਚ ਤਾਂ ਸ਼ਕਤੀ ਆ ਗਈ ਹੈ, ਭਾਵੇਂ ਰੱਬ ਨਹੀਂ ਮਿਲਿਆ ਪਰ ਰੱਬ ਦੀ ਸ਼ਕਤੀ ਤੋਂ ਆ ਗਈ ਹੈ ਨਾ, ਮਾਰਿਆ ਵੀ ਜਵਾਲ ਵੀ ਦਿੱਤਾ। ਅੰਦਰ ਹੰਕਾਰ ਆਇਆ, ਸਾਰੀ ਤੁਰ ਪਿਆ। ਗਰਮੀ ਦੀ ਮੌਸਮ ਸੀ, ਸਾਹਮਣੇ ਨਗਰ ਹੈ, ਪਿੰਡ ਦੇ ਬਾਹਰ ਬਾਹਰ ਇੱਕ ਖੂਹ, ਖੂਹ ਦੇ ਉੱਤੇ ਇੱਕ ਨੌਜਵਾਨ ਮੁਟਿਆਰ ਪਾਣੀ ਪੀ ਭਰਦੀ, ਪਿਆਸ ਲੱਗੀ, ਚਲੋ ਮਨ ਪਾਣੀ ਪੀ। ਫਰੀਦ ਜੀ ਖੂਹ ਦੇ ਕੋਲ ਆਏ, ਇਸ ਨੌਜਵਾਨ ਲੜਕੀ ਵੱਲ ਤੱਕਿਆ ਤੇ ਕਿਹਾ, ਬੇਟੀ ਮੈਨੂੰ ਡਾਢੀ ਪਿਆਸ ਲੱਗੀ ਹੈ, ਪਾਣੀ ਦਾ ਘੁੱਟ ਪਿਲਾ। ਪਾਣੀ ਭਰਨ ਵਾਲੀ ਮੁਟਿਆਰ ਨੇ ਫਰੀਦ ਵੱਲ ਵੇਖਿਆ ਹੀ, ਪਾਣੀ ਦਾ ਡੋਲ ਖੂਹ ਵਿੱਚੋਂ ਕੱਢਿਆ ਤੇ ਬਾਹਰ ਡੋਲ ਦਿੱਤਾ। ਇਸ ਨੇ ਮੈਨੂੰ ਪਾਣੀ ਨਹੀਂ ਪਿਲਾਇਆ। ਫਿਰ ਫਰੀਦ ਨੇ ਕਿਹਾ, ਬੱਚੜਾ ਮੈਨੂੰ ਡਾਢੀ ਪਿਆਸ ਲੱਗੀ, ਮੈਨੂੰ ਪਾਣੀ ਦਾ ਘੁੱਟ ਦੇ। ਦੂਜਾ ਡੋਲ ਕੱਢਿਆ, ਇਸ ਬੀਬੀ ਨੇ ਇਹ ਵੀ ਬਾਹਰ ਡੋਲ ਦਿੱਤਾ। ਫਰੀਦ ਨੂੰ ਗੁੱਸਾ ਆ ਗਿਆ, ਕਿਹੜੀ ਗੁਸਤਾਖ ਲੜਕੀ ਹੈ, ਇਹਨੂੰ ਇਹ ਪਤਾ ਹੀ ਨਹੀਂ ਹੈ ਕਿ ਮੈਂ ਪਿਆਸਾ, ਮੇਰੇ ਲਬ ਸੁੱਕਦੇ ਜਾਂਦੇ ਹਨ। ਦੋ ਵਾਰੀ ਕਿਹਾ ਹੈ ਪਾਣੀ ਤਾਂ ਪਿਲਾਣਾ ਇੱਕ ਪਾਸੇ, ਮੇਰੇ ਵੱਲ ਵੇਖਦੀ ਨਹੀਂ, ਪਾਣੀ ਕੱਢ ਕੇ ਬਾਹਰ ਡੋਲਦੀ। ਗੁੱਸਾ ਆਇਆ ਤੇ ਕਿਹਾ, ਮੈਨੂੰ ਪਾਣੀ ਕਿਉਂ ਨਹੀਂ ਪਿਲਾਉਂਦੀ? ਪਾਣੀ ਭਰਨ ਵਾਲੀ ਲੜਕੀ ਜਿਸ ਦਾ ਨਾਮ ਸੀ ਮਾਈ ਰੰਗ ਰਤੜੀ, ਧੱਕਿਆ ਤਿਰਛੀ ਨਿਗਾਹ ਨਾਲ ਤੇ ਕਿਹਾ, ਉਹ ਫਰੀਦ ਇਹ ਕੋਈ ਜੰਗਲ ਦੀਆਂ ਨਿਖਸਮੀਆਂ ਚਿੜੀਆਂ ਨਹੀਂ ਜਿਨ੍ਹਾਂ ਨੂੰ ਮਾਰ ਕੇ ਜਵਾਲ ਲਵੇਗਾ, ਮੈਂ ਖਸਮ ਵਾਲੀ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਕੋਈ ਰਸਨਾ ਇਸ ਪਵਿੱਤਰ ਪਾਵਨ ਨਾਮ ਤੋਂ ਵਾਂਝੀ ਨਾ ਰਹਿ ਜਾਏ। ਗੁਰਦਰਬਾਰੇ ਜੁੜੇ ਹੋ, ਸੱਚ ਦਾ ਵਣਜ ਕਰ ਰਹੇ ਹੋ, ਆਓ ਬਾਈ ਸੱਚ ਦੇ ਵਪਾਰੀ ਹੋ, ਪਿਆਰ ਨਾਲ ਸਾਰੇ ਆਖੋ ਸਤਨਾਮ। ਫਰੀਦ ਨੇ ਸੁਣੇ, पानी की प्यास तो बुझ गई, ए प्यास लगी है जंगल बियाबान च मैं चिड़िया मार के जवा दी। इंसान तो की उथे हैवान ही कोई नहीं, पर तेन कि पता लग गया। बेटी तेन किस तरह पता लग गया? इन्हे हस के कहा मैनू सब पता है, है? मैं इतनी बंदगी कीती है, अजे मेरे अंदर अंतर ज्ञानता नहीं आई, तेरे अंदर किस तरह आ गई? हाथ जोड़ के फरीद ने पूछया। माई रंगरतरी ने कहा फरीद ए सारी कृपा मेरे पति दी है। पति दी किस तरह? सारी विथ्या दसी। फरीद माता पिता ने मेरी शादी कर दी, मैं अपने सहुरे घर चली, अद्धी रात का समा से मैं अपने पलंग ते लेटी हुई सी, अचानक ही मेरे कन्ना विच आवाज आई पानी। आवाज सुनी तकिया किधरों आई है ये आवाज, वेखिया मेरे सुहाग ने पानी मंगिया। सोचे पहला दिन है अपने बाबल दा देश छड़ के अपने पिया दे घर विच आई, किसी होर ने पानी नहीं पिलाया मेरे पति। उठ लोक लज्जा नु त्याग के फरीद पानी दा छन्ना भरे अपने पति दे पलंग दे कोल पहुंची, पर फरीद मेरा पति फिर सौ गया सी, आंखों से रिवाई नींदर आ गई। नींदर बड़ी पर्वत है,
1: नींदर बड़ी पर्वत है, कहने थोड़ी उठे भी आ जाती है नींद।
0: जे मैं भी जाके सौ जावांगी तो पति प्यासा है, इन्हें पानी मंगया है, ते जे जगाऊंदी हां तां बेआरामी, जे मैं जाके आराम करदी हां पति प्यासा सुता पिया, ते जे जगाऊंदी हां तां बेआरामी। ए सोच के फरीद मैं अपने पति दे चरणा वल पानी का भरिया छन्ना लेके खड़ो गई, जिस वेले उठणगे उस वेले पी लैणगे। काफी समय के बाद मेरे पति ने नेत्र खोले, मेरे वल तकिया, भागवान तू इत्थे किस तरह? सारी विथ्या दसी, तुसी पानी मंगिया सी, पानी का छन्ना भर के तुहाडे कोल पहुंचे, तुसी सौ चुके सो, सोचिया तुहानू प्यास लगी है, जे जगाऊंदी हां तां बेआरामी है, इस वास्ते इस इंतजार विच पानी दा छन्ना भर के खड़ोती हां, मेरे साईं जी पानी पी। फरीद मेरा पति उठिया, मेरे हत्थां तू छन्ना लेके पानी वाला उसने अपने मुंह नाल लाया। फरीद मैं सच कहिंदी हां, ज्यों ज्यों मेरे पति दे अंदर पानी जांदा

ਰੱਬ ਨੇ ਦਾਤ ਦਿੱਤੀ, ਲੱਖਾਂ ਰੁਪਈਏ ਦਿੱਤੇ, ਮਨੁੱਖ ਨੇ ਅਲਮਾਰੀ ਵਿੱਚ ਰੱਖ ਦਿੱਤੇ, ਪਰ ਬਹੁਤ ਕਮਾਂ ਦੇ ਕਾਰਨ ਅੱਜ ਭੁੱਲ ਗਿਆ। ਮੈਂ ਕੁਝ ਪੈਸੇ ਸੇਫ ਵਿੱਚ ਰੱਖੇ ਹਨ, ਪੈਸਾ ਕੋਲ ਨਹੀਂ ਰਿਹਾ, ਆਪਣੇ ਕੋਲ ਪੈਸੇ ਹੁੰਦਿਆਂ ਮਨੁੱਖ ਕੰਗਾਲ ਹੈ, ਆਖਦੇ ਮੇਰੇ ਕੋਲ ਕੌਡੀ ਨਹੀਂ, ਪਰ ਯਾਦ ਨਹੀਂ ਮੇਰੇ ਕੋਲ ਕੁਝ ਹੈ, ਯਾਦ ਨਹੀਂ ਕਰ ਰਿਹਾ, ਚੇਤਾ ਭੁੱਲ ਗਿਆ। ਕਾਰਨ ਇਹ ਹੋਇਆ, ਇਤਨਾ ਕੁਝ ਹੁੰਦਿਆਂ, ਲੱਖਾਂ ਦਾ ਮਾਲਕ ਹੁੰਦਿਆਂ ਮਨੁੱਖ ਕੰਗਾਲ ਹੈ, ਕੌਡੀ ਕੌਡੀ ਨੂੰ ਮੋਹਤਾਜ ਹੈ, ਲੋਕਾਂ ਕੋਲੋਂ ਮੰਗਦਾ ਫਿਰਦਾ। ਇਹੀ ਇੱਕ ਕਾਰਨ ਹੈ, ਨਿਰੰਕਾਰ ਕੋਲ ਹੈ, ਉਹ ਸ਼ਾਹਾਂ ਦਾ ਸ਼ਾਹ ਅੰਦਰ ਬੈਠਾ, ਪਰ ਮਨੁੱਖ ਅੱਜ ਭੁੱਲ ਗਿਆ, ਆਖਦੇ ਮੇਰੇ ਕੋਲ ਕੁਝ ਵੀ ਨਹੀਂ, ਮੈਂ ਕੌਡੀ ਕੌਡੀ ਨੂੰ ਮੋਹਤਾਜ ਹਾਂ, ਮੈਨੂੰ ਕੋਈ ਸੁੱਖ ਦਿਓ, ਮੈਨੂੰ ਕੋਈ ਚੈਨ ਦਿਓ, ਮੈਂ ਬਹੁਤ ਖੇਚਲ ਵਿੱਚ ਹਾਂ। ਪਾਤਸ਼ਾਹ ਆਖਦੇ ਨੇ ਆਪਣੇ ਮਨ ਦਾ ਬੂਹਾ ਖੋਲ ਕੇ ਵੇਖ, ਤੇਰੇ ਕੋਲ ਤਾਂ ਬਹੁਤ ਖਜ਼ਾਨੇ ਭਰੇ ਪਏ ਹਨ, ਪਰ ਮਨੁੱਖ ਤੂੰ ਵਿਛੜ ਗਿਆ। ਅਰਦਾਸ ਕਰਦੇ ਨੇ ਪਾਤਸ਼ਾਹ, ਚਲੋ ਦਾਤਾ ਅਸੀਂ ਤਾਂ ਭੁੱਲ ਗਏ ਹਾਂ, ਅਸੀਂ ਤਾਂ ਬੱਚੇ ਹੋਏ, ਪਰ ਤੂੰ ਤਾਂ ਸਾਡਾ ਬਾਪ ਹੈ, ਜੇ ਬੱਚਾ ਅੰਗਲ ਛੱਡ ਜਾਏ ਤਾਂ ਬਾਪ ਤੇ ਨਹੀਂ ਨਾ ਭੁੱਲਦਾ, ਬਾਪ ਤਾਂ ਕਿਤੋਂ ਵੀ ਲੱਭ ਲੈਂਦਾ। ਪਾਤਸ਼ਾਹ ਮਿਹਰ ਕਰੋ, ਅਸੀਂ ਤੇਰੇ ਨਾਲੋਂ ਵਿਛੜ ਜ਼ਰੂਰ ਗਏ ਹਾਂ ਆਪਣੇ ਕਰਮ ਕਰਕੇ, ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਪਰ ਇਹ ਬਖਸ਼ਿੰਦ ਦਾਤਾ ਤੂੰ ਤਾਂ ਸਾਡਾ ਬਾਪ ਹੈ, ਤੂੰ ਤਾਂ ਸਾਡਾ ਪਿਓ ਹੈ, ਤੂੰ ਸਾਡਾ ਆਪਣਾ ਹੈ, ਮੇਰਾ ਰਾਖਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈ। ਤੇ ਫਿਰ ਦਾਤਾ ਜੇ ਅਸੀਂ ਤੇਰੀ ਅੰਗਲ ਛੱਡ ਦਿੱਤੀ ਹੈ, ਤੂੰ ਤੇ ਸਾਡੀ ਬਾਂਹ ਨਾ ਛੱਡ, ਇਹ ਤੇਰੇ ਚਰਨਾਂ ਵਿੱਚ ਬੇਨਤੀ ਹੈ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਰਦੇ ਹਨ ਅਰਦਾਸ, ਦਾਤਾ ਤੂੰ ਸਾਡੇ ਕੋਲ ਹੈ, ਪਰ ਅਸੀਂ ਵਿਛੜ ਗਏ ਹਾਂ ਤੇਰੇ ਤੋਂ, ਪਰ ਤੂੰ ਨਾ ਵਿਛੋੜੀ। ਕਰੋ ਅਰਦਾਸ ਸਾਰੇ ਪਿਆਰ ਨਾਲ ਮਿਲ ਕੇ ਨਿਰੰਕਾਰ ਦੇ ਚਰਨਾਂ ਵਿੱਚ।

ਦਾ ਸ਼ਬਦ ਖੁਸ਼ ਵੀਰਾਂ ਵੱਲੋਂ, ਨੌਜਵਾਨ ਵੀਰਾਂ ਵੱਲੋਂ ਜਸਜੀਤ ਜੀ ਅਤੇ ਕਿਰਪਾਲ ਸਿੰਘ ਵੱਲੋਂ ਫਰਮਾਇਸ਼ ਹੋਈ ਸੀ ਕਿ ਗੁਲਦਸਤਾ ਜ਼ਰੂਰ ਸਰਵ ਕਰਾਓ। ਗੁਲਦਸਤੇ ਦਾ ਮਤਲਬ ਹੈ ਫੁੱਲਾਂ ਦਾ ਗੁਲਦਸਤਾ ਨਹੀਂ, ਰਾਗਾਂ ਦਾ ਗੁਲਦਸਤਾ। ਇਸ ਵਿੱਚ ਪਹਿਲਾ ਰਾਗ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੈ ਜਵੰਤੀ ਰਾਗ ਦੇ ਵਿੱਚ, ਧਮਾਰ ਵੱਜਦੀ ਹੈ ਅਸਥਾਈ ਦੇ ਵਿੱਚ। ਫਿਰ ਅੰਤਰਿਆਂ ਵਿੱਚ ਡਿਫਰੈਂਟ ਡਿਫਰੈਂਟ ਤਾਲ ਤੇ ਰਾਗ ਚੇਂਜ ਹੁੰਦੇ ਨੇ। ਸੱਤ ਰਾਗਾਂ ਦਾ ਇਹ ਗੁਲਦਸਤਾ ਹੈ। ਪਹਿਲਾ ਰਾਗ ਹੈ ਜੈ ਜਵੰਤੀ, ਦੇਸ਼ ਤਿਲਕ ਕਾਮੋਦ, ਤਿਲੰਗ ਖਮਾਜ ਕਲਾਵਤੀ ਤੇ ਰਾਗ ਇਸ ਵਿੱਚ, ਇਹ ਰਾਗ ਸਭ ਖਮਾਜ ਸਰ ਦੇ ਰਾਗ ਨੇ। ਮੇਧ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੈ ਜਵੰਤੀ ਰਾਗ ਹੈ ਅਸਥਾਈ ਦੇ ਵਿੱਚ। ਸਰਵਨ ਕਰੋ ਇਸ ਗੁਲਦਸਤੇ।

ਮਾਤਰ ਨੇ ਆਓ ਅੰਤ ਦੇ ਵਿੱਚ ਅੱਜ ਬੱਚੀ ਕਿਰਨਜੀਤ ਕੌਰ ਦਾ ਬਰਥਡੇ ਹੈ ਉਸ ਉਹਨਾਂ ਦੇ ਜਨਮ ਦਿਨ ਖੁਸ਼ੀ ਵਿੱਚ ਉਸ ਬੱਚੀ ਨੂੰ ਆਓ ਸਾਰੀ ਸੰਗਤ ਨੇ ਮਿਲ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪਾਵਨ ਸ਼ਬਦ ਦੁਆਰਾ ਆਸ਼ੀਰਵਾਦ ਦੇਣੀ ਹੈ ਪੂਤਾ ਮਾਤਾ ਕੀ ਆਸੀ ਆਓ ਸਾਰੇ ਰੱਖੋ ਕੋਈ ਸੁਨਾ ਕਰਨ ਜਾਏ ਦਿਓ ਬੱਚੀ ਨੂੰ ਆਸ਼ੀਰਵਾਦ ਉਸ ਤੋਂ ਉਪਰੰਤ ਸਮਾਪਤੀ ਹੈ।

ਧੰਨ ਸਾਹਿਬ ਜੀ ਗੁਰੂ ਸਾਹਿਬ ਜੀ ਮਹਾਰਾਜ ਆਪ ਦੀ ਪਰਮ ਪੂਜਿਤ ਬਾਣੀ ਦਾ ਸਤਿਕਾਰ ਕਰਦੇ ਹੋਏ ਆਪ ਦੀ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਹੋਈਏ ਦਾਤਾ ਜੀ ਸਰਵ ਕੁੰਦਰ ਗੁਰੂ ਨੂੰ ਸਿੱਖੀ ਦਾਤਾ ਸੁਭ ਮਤ ਪੱਖੇ ਚੜ੍ਹਦੀਆਂ ਕਲਾ ਦੇਸ਼ ਪ੍ਰਦੇਸ਼ ਖੇਤਰ ਅੰਮ੍ਰਿਤ ਜਗ ਜਾਣ ਨਮਸਕਾਰ।

0: ਸੇਵਾ ਕਰਨੀ। ਫਤਿਹ ਬੁਲਾਏ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ।
2: You are listening to SeekNet Radio, broadcasting live Gurbani Kirtan 24 hours a day from around the world.

Amen.

करें।

سلطان بادشاہ

Mari, me.

की उर्दू दर्शकता है।

Yeah.

tayari mi bu? Pastaydı.

مولالن سامپریت بنی کبیر لاگے پریت سجان سیان.

ਜੇ ਕੰਤ ਨਾ

निवारण सब सरे।

ਆਪਣਾ ਇਸ ਤਰ੍ਹਾਂ ਹੀ ਸੋਚਣ ਕੱਢੀਆ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਆ ਜਾ ਰਹਿਣਾ ਨਾ ਹੀ ਜਗਤ ਕਾਇਦਾਰ ਮੰਡੀਆ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਆ ਮੂਰਖ।

ਨਹੀਂ ਕਰਨਾ ਕਿਉਂਕਿ ਲਾਪੇ ਹਿੱਤੇ ਧਾਰੀ ਹੈ। ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲ ਸੀ ਸਭ ਕੋਏ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਜੋ ਸਾਹਿਬ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਪਾਈ ਹੈ ਆਪਣਾ ਸਾਕਾਰ ਬੁਰੀ ਕਿਉਂ ਕਾਲੀ ਹੈ ਬੰਦਾ ਮੂਲ ਨਾ ਕੀਚੇ ਦਿਲ ਮੀਨ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛ ਲਾਹੇ ਉਪਰ ਕਾਲੀਏ।

ήτανε. Λέει Μαρδάνη, που σάγει μπάστερ φάρ, ασύ βέει να δίβει τη μισνάνκα. Μαρδάνη είναι μπάστερ φάρ. Αδούρ βέει να δίβει τη παρβέσ καρδέχαν. Τσουμπή μάρδέχαν. Πέρι σάσανγκ बाहर नहीं निकले आंखों से बाबे ने ऐसी चुप्पी मारी मर्दाना बड़ा चिर उड़ीकदा रे पातशाह हुण बाहर आउंदे हन हुण पानी विचों बाहर निकलदे पर हजूर निकले मर्दाना नदी दे कंडे दे ਇਧਰ ਭੱਜਿਆ ਜਾਂਦਾ ਬਾਬਾ ਕਿਧਰ ਗਏ ਹੋ ਕਦੇ ਇਧਰ ਭੱਜਿਆ ਦਿਨ ਚੜ ਗਿਆ ਅਜੇ ਵੀ ਬਾਬਾ ਬਾਹਰ ਗਿਆ ਕਹਿਰੀ ਸਾਧ ਸੰਗਤ ਬੇਬੇ ਨਾਨਕੀ ਨੂੰ ਜਾ ਕੇ ਲੋਕਾਂ ਨੇ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਾਲਿਆਂ ਨੇ ਜਾ ਕੇ ਕਿਹਾ ਬੇਬੇ ਤੇਰੇ ਵੀਰ ਨੇ ਵੇ ਨਦੀ ਵਿੱਚ ਚੁੱਭੀ ਮਾਰੀ ਹੈ ਬਾਹਰ ਨਹੀਂ ਆਇਆ ਪ੍ਰੇਮੀ ਤੋਂ ਅੱਖਾਂ ਵਿੱਚੋਂ ਪਾਣੀ ਵਹਾ ਰਹੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਸੀ ਉਹਨਾਂ ਦੇ ਅੱਖਾਂ ਵਿੱਚੋਂ ਤੋਂ ਪਿਆਰ ਦੇ ਆਸੂ ਜਾ ਰਹੇ ਹਨ ਪਰ ਜੋ ਲੋਕ ਨੁਕਤਾਚੀਨ ਸਨ ਨਾਸਤਕ ਸਨ ਉਹਨਾਂ ਨੇ ਕਿਹਾ ਗੁਰੂ ਨਾਨਕ ਡੁੱਬ ਗਏ ਆਖੋ ਸੀ ਦੌਲਤ ਖਾਨ ਵਾਲੀ ਹਿਸਾਬ ਕਿਤਾਬ ਕਰਨਾ ਸੀ ਮੋਦੀ ਖਾਨੇ ਦਾ ਮੋਦੀ ਖਾਨਾ ਗਰੀਬਾਂ ਨੂੰ ਲੁਟਾ ਦਿੱਤਾ ਹੈ ਇਸ ਭਾਈਏ ਜਰਾਮ ਨੂੰ ਵੀ ਬੜੀ ਉਦਾਸੀ ਪਰ ਬੇਬੇ ਨਾਨਕੀ ਨੇ ਕਿਹਾ ਤੁਸੀਂ ਉਦਾਸ ਨਾ ਹੋ ਨਾਨਕੀ ਤਲਵੰਡੀ ਤੋਂ ਨਾਲ ਲੈ ਕੇ ਆਇਆ ਸਾ ਨਾਨਕ ਨੂੰ ਮੈਂ ਤੇ ਕਾਲੂ ਨੇ ਕਿਹਾ ਸੀ ਜੈਰਾਮ ਇਸ ਨੂੰ ਕਿਸੇ ਕੰਮ ਲਾਓ ਮੋਦੀ ਖਾਨਾ ਲੈ ਦਿੱਤਾ ਪਰ ਅੱਜ ਪਤਾ ਨੀ ਕੀ ਹੋਇਆ ਬੇਬੇ ਨੇ ਕਿਹਾ ਨਹੀਂ ਤੁਸੀਂ ਉਦਾਸ ਨਾ ਹੋ ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ ਉਹ ਤਾਂ ਡੁੱਬਿਆਂ ਨੂੰ ਉਤਾਰਨ ਵਾਸਤੇ ਆਇਆ ਕਿਸੇ ਮਹਾਂਪੁਰਸ਼ ਨੇ ਲਿਖਿਆ ਚੰਦਰਮਾ ਦੀ ਮਿਸਾਲ ਦਿੱਤੀ ਹੈ ਗੁਰੂ ਦੀ ਵੀ ਚੰਦਰਮਾ ਕੀ ਕਰਦਾ ਤੇ ਗੁਰੂ ਕੀ ਕਰਦਾ ਤੂੰ ਲਿਖਿਆ ਕਾਲੂ ਚੰਦ ਦਿਆ ਨੂਰ ਭਰੇ ਚੰਨਾ ਚੰਨੋ ਸੌ ਗੁਣਾ ਵੱਧ ਲਿਸ਼ਕਾਰਦਾ ਹੈ ਚੜੇ ਚੰਦ ਤਾਂ ਡੁੱਬਦਾ ਤਾਰਿਆਂ ਨੂੰ ਤੂੰ ਤਾਂ ਡੁੱਬਿਆ ਹੋਇਆ ਨੂੰ ਤਾਰਨਾ ਚੰਦਰਮਾ ਚੜ ਜਾਏ ਤਾਰਿਆਂ ਦੀ ਲੋਹ ਮੱਧਮ ਪੈ ਜਾਂਦੀ ਫਿਰ ਚੰਦਰਮਾ ਦੁਨੀਆਂ ਨੂੰ ਰੋਸ਼ਨੀ ਦਿੰਦਾ ਇਹਦੇ ਮੱਥੇ ਤੇ ਕਾਲਕ ਲੱਗੀ ਸਿਆਹੀ ਆਪਣੀ ਚੰਨ ਤੋਂ ਨਹੀਂ ਲੈਂਦੀ ਤੂੰ ਲੱਖਾਂ ਦੀ ਸਿਆਹੀ ਉਤਾਰਦਾ ਏ ਫਿਰ ਉੱਚਾ ਵਸਣਾ ਅਰਸ਼ ਦੇ ਕਿੰਗਰੇ ਤੇ ਐਪਰ ਨੀਵਿਆਂ ਤੇ ਝਾਤੀ ਮਾਰਦਾ ਪਿਆਰੀ ਸਾਧ ਸੰਗਤ ਸਾਰੇ ਸੁਲਤਾਨਪੁਰ ਚ ਬੜਾ ਪ੍ਰੋਪੇਗੰਡਾ ਹੋ ਰਿਹਾ ਆਖਿਰਕਾਰ ਹਜ਼ੂਰ ਵੇ ਨਦੀ ਦੇ ਵਿੱਚ ਚੁੱਭੀ ਮਾਰ ਕੇ ਕਿੱਥੇ ਪਹੁੰਚੇ ਸੱਚਖੰਡ ਪਹੁੰਚੇ ਅੱਗੇ ਨੂਰ ਹੀ ਨੂਰ ਹੈ ਸੱਚਖੰਡ ਦੇ ਦਰਵਾਜ਼ੇ ਅੱਗੇ ਹਜ਼ੂਰ ਨੇ ਤੱਕਿਆ ਲਖਾਈ ਮੁਹੰਮਦ ਲਖਾਈ ਰਾਮਚੰਦ ਲਖਾਈ ਕ੍ਰਿਸ਼ਨ ਲਖਾਈ ਗੋਰਖ ਲਖਾਈ ਦੇਵੀ ਦੇਵਤੇ ਖੜੋਤੇ ਸਾਹਿਬਾਂ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ ਜਿਤ ਦਰ ਲਖ ਮਹੰਮਦਾਂ ਲਖ ਬ੍ਰਹਮਾ ਵਿਸ਼ਨ ਮਹੇਸ਼ ਲਖ ਲਖ ਰਾਮ ਵਡੀਰੀਆਂ ਲਖ ਰਾਹੀ ਲਖ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੋਂ ਦਰਜ ਨਹੀਂ ਹੈ
ਔਰ ਭਾਈ ਬਾਲੇ ਵਾਲੀ ਸਾਖੀ ਵਿਚ ਲਿਖੀ ਹਜ਼ੂਰ ਸੱਚਖੰਡ ਦੇ ਦਰਵਾਜ਼ੇ ਥਾਣੀ ਅੰਦਰ ਚਲੇ ਗਏ ਉਸ ਜੋਤ ਵਿਚ ਜਾ ਕੇ ਲੀਨ ਹੋ ਥੋੜੇ ਸਮੇਂ ਦੇ ਬਾਅਦ ਨਿਰਗੁਣ ਤੋਂ ਸਰਗੁਣ ਨੂੰ ਉਤਾਰ ਕੇ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਆਵਾਜ਼ ਆਈ ਐ ਨਾਨਕ ਤੁਹਾਨੂੰ ਮਾਤ ਲੋਕ ਚ ਭੇਜਿਆ ਸੀ ਕਲਯੁਗੀ ਜੀਵਾਂ ਦੇ ਉਦਾਹਰਣ ਮੈਂ ਇਹਨਾਂ ਨੂੰ ਮਾਤ ਲੋਕ ਚ ਭੇਜਿਆ ਸੀ ਕਿ ਜਾ ਕੇ ਮੇਰਾ ਨਾਂ ਜਪਾਉਣਾ ਪਰ ਇਹਨਾਂ ਨੇ ਮੇਰਾ ਨਾਮ ਨਹੀਂ ਜਪਾਇਆ ਆਪਣਾ ਨਾਮ ਜਪਾਇਆ ਆਪਣਾ ਤੋਂ ਕੀ ਆਪਣੀਆਂ ਜਨਾਨੀਆਂ ਦਾ ਨਾਮ ਜਪਾਇਆ ਇਹਨਾਂ ਨੇ ਮਾਤ ਲੋਕ ਇਸ ਵਾਸਤੇ ਇਹ ਮੇਰੇ ਦਰਵਾਜ਼ੇ ਤੱਕ ਤਾਂ ਪਹੁੰਚ ਗਏ ਹਨ ਮੇਰੇ ਵਿਚ ਲੀਨ ਨਹੀਂ ਹੋ ਸਕਦੀ ਸਤਸੰਗ ਤੇ ਸਾਖੀ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੀ ਪਵਿੱਤਰ ਪਾਵਨ ਰਸਮਾਂ ਦੁਆਰਾ ਸੁਣਾਉਂਦੇ ਸਨ ਹਜ਼ੂਰ ਨੇ ਦੋਵੇਂ ਹੱਥ ਉਸ ਵੇਲੇ ਆਵਾਜ਼ ਆਈ ਕਿਹੜੀ ਆਵਾਜ਼

ਦੱਸਣਾ ਖਾਲੀ ਨਾ ਰਵੇ। ਸੱਚਖੰਡ ਵਿੱਚੋਂ ਇਹ ਨਾਮ ਜੋ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਖਸ਼ਿਸ਼ ਹੋ ਰਹੀ ਹੈ, ਉਹ ਕਿਹੜਾ ਨਾਮ ਸੀ?

ਇਹ ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਬੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ ਗਏ। ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ, ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇਹ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ, ਦੁਨੀਆਂ ਆ ਗਈ। ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ, ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਅਧੂਰ ਕਹਿਣ ਲੱਗੇ ਮਰਦਾਨਿਆਂ ਸੱਚਖੰਡ ਗਏ ਸਾਂ। ਸੱਚਖੰਡ? ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ। ਅਧੂਰ ਕਹਿਣ ਲੱਗੇ ਮਰਦਾਨਿਆਂ ਰੁੱਸ ਕਿਉਂ ਗਿਆ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਾਣਾ ਮਰਦਾਨੇ ਤੂੰ ਵੀ, ਮੈਂ ਕਈ ਵਾਰੀ ਅੜੀਆਂ ਕਰ ਬਹਿੰਦਾ ਸੀ ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਤੋ ਹਜ਼ੂਰ ਕਹਿਣ ਲੱਗੇ ਮਰਦਾਨੇ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿਚ ਕੀਰਤਨ ਪ੍ਰਧਾਨ ਕਰੋਗੇ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਜਾਓ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕ ਵਿਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾੜੀ ਨਹੀਂ ਲੈ ਗਿਆ ਖੁਸਰੀ ਵਾਰੀ। ਮਰਦਾਨਾ ਚਰਨਾ ਦੇਖੇ ਪਾਤਸ਼ਾਹ ਜਿਵੇਂ ਤੇਰੀ ਤੋਂ ਪੈਰੀ ਸਾਧ ਸੰਗਤ, ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ, ਰੋਣਾ ਕੀ ਗੁਰ ਕਰੀ ਵਿੱਚ। ਅਧੂਰ ਨੇ ਨਾਮ ਲਿਆ ਕੇ ਕਮਾਈ ਕੀਤੀ, ਰੋਣਾ ਉਤੇ ਬਹਿ ਡਿਸਟ੍ਰਿਕਟ ਗੁਜਰਾਂ ਵਾਲਾ ਜ਼ਿਲ੍ਹਾ ਪਾਕਿਸਤਾਨ ਚਲਾ ਗਿਆ। ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾਂ ਤੇ ਬਹਿ ਕੇ ਤਪੱਸਿਆ, ਦਾਸ ਨੇ ਉਹਨਾਂ ਰੋੜਾਂ ਦੇ ਦਰਸ਼ਨ ਕੀਤੇ। ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ, ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸੀ, ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾਲ ਰਿੜਕਿਆ। ਕਈ ਕਹਿੰਦੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤਾਂ ਠੀਕ ਹੈ, ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ, ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿਚ ਕੋਈ ਊਣਤਾ ਹੀ ਨਹੀਂ ਸੀ ਪਰ ਉਪਦੇਸ਼ ਦੇਣਾ ਸੀ, ਪਹਿਲਾਂ ਆਪ ਕਮਾਏ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ, ਰੁਕਦਾ ਹੀ ਨਹੀਂ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ, ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ, ਮਹਾਰਾਜ ਇਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈਆਂ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ, ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛਕਿਆ ਹੋਇਆ ਸੀ। ਆਖੋ ਸ੍ਰੀ ਤੋਂ ਗੁਰੂ ਘਰ ਵਿਚ ਪ੍ਰੈਕਟੀਕਲ ਜੀਵਨ, ਇਸ ਵਾਸਤੇ ਕੱਲ ਨਹੀਂ ਸੀ
तो बाबे ने महान कालना काली नाम रूपी दुध नु अपनी कमाई ना रिड़के सारा गुरमत प्रगट की। पहला बाबे पाया बख्शदर पिछों दे फिर काल कमाई रेत अका हार कर रोड़ा की गुर करी विछाई पारी करी तपस्या। याद रखो तपस्या तो बगैर कुछ नहीं मिल सकता। बच्चे ने एक क्लास पढ़नी हो सारा साल उन्हें तपस्या करनी पड़ती। इसे तरह गुरमत दी भी पढ़ाई है एदे वास्ते तपस्या पारी करी तपस्या बड़े पाग हर्षों बन आई। भाई साहब जी कहते बाबा पहिंदा सच खंड नाम निद नाम गरीबी पर नाम पहली पौड़ी। पहली पौड़ी ये मूल मंत्र है। फिर पहली पौड़ी नानक उसी भी सच तक पढ़ने के कई गुरु प्रसाद तक पढ़ दे। बाबा जी वचन कर दे सन गुरु प्रसाद तक निर्गुण का मंत्र है पर आपा सरगुण दे सिख निर्गुण निरंकार हर जगह है सरगुण कौन है प्यार नाल आखो धन गुरु नानक साडा गुरु गुरु नानक। बाबा जी वचन करदे सन जिस नाम विच गुरु दा नाम नहीं आउंदा ओ नाम ही अधूरा है आखो श्री ओके असी तां गुरु तक मूल मंत्र दा चार ते गुरमंत्र वाहिगुरु शब्द तो आओ प्यारी सास आ वड़े पागा वाले जो गुरु दी बख्शिश द्वारा लगातार कई दिना तो दो वेले गुरु की हजूरी जुड़ के अमृत वेले भी हाजरियां भर के अपने प्यार दा सबूत दिते ते रात में भी आके जुड़े तकरीबन 10 दिन एक कीर्तन दा प्रवाह चले जिन्हां दे भागा विच भागहीन आ ही नहीं सके आखो श्री क्योंकि विण भागा सतसंग नाल आग जागर तो धात मिल ये आग नहीं जागे बाहर ही लंघ जाए।